ਮੈਂ ਦਿਖਾਈ ਜੰਜਨ ਤੂੰ ਪਤਲੀ ਕਮਰ ਤੁਸੀਂ ਕਿਆ ਹਾਲ ਬਫੇਨ ਉਸ ਤੇ ਸਿਸਟਮ ਰਾਵਲੇ ਤੋਂ ਕਾਹੇ ਸਾਈਕਲ ਬਹਾਨ ਟੱਚ ਕੱਚ ਜਾਤੇ ਮੋਰ ਪਾਗਲ ਮਨ ਚਾਹੇ ਭਾਗ ਤੂੰ ਕਹਿ ਲਾਲੀ ਬਾਜ਼ਾਰ ਚਾਹੇ ਮੁਕਤ ਪੂਰ ਤੂੰ ਲੜ ਕੇ ਸਜਨ ਤੂੰ ਮੋਰ ਹੋ ਆਖ ਨਜ਼ਰ।